ਤੁਹਾਡਾ ਸਾਥੀ ਟਿਊਨ ਕਰ ਜਾਂਦੇ 100.4 ਆਕਾਸ਼ਵਾਣੀ ਐਫਐਮ ਰੇਨਬੋ ਕਟਕ ਦਿਲ ਸੇ ਦਿਲ ਤੱਕ ਵਰਤਮਾਨ ਸ਼ੋ ਚਾਲੀਛੀ ਸੁਰੀਲਾ ਆਫਟਰਨੂਨ ਆਉ ਸੁਰੀਲਾ ਆਫਟਰਨੂਨ ਸ਼ੋ ਨੇ ਮੁਁ ଆପଣଙ୍କ ରେନବୋ ସାଥୀ ଶୁଭଶ୍ରୀ ଆଜି ଆପଣଙ୍କ ସହିତ।